0: ਤੈਨੂੰ ਮੇਰੇ ਮੱਝੀ ਲੱਗੇ ਬਣਿਆ ਨੂੰ ਹਗੇ ਤੈਨੂੰ ਮੇਰੇ ਮੱਝੇ ਲੱਗੇ ਬਣਿਆ ਨੂੰ
1: La les populations sont salmo bu hormon blam sa